ਖੁਦ ਦੇ ਕੇ ਤੂੰ ਤਾਂ ਤੇਰੇ ਨੇ ਸਾਹ ਕੇ ਦੇ ਤੂੰ ਤਾਂ ਨਾ ਹੇਠ ਮੰਗ ਤੁਹਾਡੇ ਤੋਂ ਦਿਓ ਤੇ ਤਾਂ ਤੂੰ ਫੋਨ ਆ ਨੀ ਸਭ ਨੀ ਜਰਾ ਕੀ ਖੁਦ ਆਖਾ ਹੋ ਜੀ ਤੋਂ ਫੋਨ ਕੇ ਵਤਾ ਤੇ ਸੀ ਸਾਹ ਨਾ ਹੀ ਸੀ ਇਹ ਨੋਰਦਨ ਅਲਬਰਟਾ ਫੋਰ ਚਪ 1 ਸਵਾਤੀ ਹੋ ਨੋਗਤ ਮੈਂ ਦੀ ਹੋ ਬਸ ਸਾਸੀ ਸਵਾਤੀ ਹੈ ਹੋ ਨੋਗਤ ਮੈਂ ਦੀ ਸਿੱਖ ਕੇ ਦਾ ਜੀ ਗੋਤ ਬਾਤ ཁྱི ཕྱད མམ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ